0: ยกี่เจ้า
1: จ้า
0: ชายกี่เจ้า
2: น้ำขึ้นมาแล้วดี
0: ชายนี่ลูก
1: ชายลูก
2: เ
0: ฮ้ยพี่วัยคนไรเด็กชายคนเกินตัวนี
2: ้
0: ชายคนเกิน
1: วิลก็ยังมาบ้
0: านตุ้งสิเลี้ยวเลี้ยววันนี้พี่คุ้มบ่จิ
2: ๋วฮ
0: ะ
3: हिंदू धर्म सम्राट सतगुरु स्वामी माधु माधवनपुरी जी महाराज की जय। विश्व गुरु महामंडलेश्वर परम स्वामी श्री महेश्वर सतगुरु देव की जय।